ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਇੰਦਰਪ੍ਰੀਤ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਇੱਕ ਵਾਰਤਾ ਜਿਸ ਦਾ ਵਿਸ਼ਾ ਹੋਏਗਾ ਮੱਧਕਾਲੀ ਪੰਜਾਬੀ ਵਾਰਤਕ ਦਾ ਸਰੂਪ, ਤੇ ਵਾਰਤਾਕਾਰ ਹੋਣਗੇ ਡਾਕਟਰ ਮਨਜੀਤ ਸਿੰਘ। ਇਸ ਤੋਂ ਇਲਾਵਾ ਅਸੀਂ ਸੁਣਾਂਗੇ ਪ੍ਰੋਗਰਾਮ ਇੱਕ ਆਵਾਜ਼, ਤੇ ਅੱਜ ਦੇ ਕਲਾਕਾਰ ਹੋਣਗੇ ਹੰਸ ਰਾਜ ਹੰਸ। ਤੇ ਆਓ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਗੱਲ ਕਰਦੇ ਹਾਂ ਰੁੱਖ ਬੂਟੇ ਬਾਰੇ। ਰੁੱਖ ਬੂਟੇ ਸਾਡੇ ਵਾਤਾਵਰਣ ਦੇ ਸਭ ਤੋਂ ਮਹੱਤਵਪੂਰਨ ਹਿੱਸਿਆਂ ਵਿੱਚੋਂ ਇੱਕ ਹਨ। ਰੁੱਖਾਂ ਤੋਂ ਬਿਨਾਂ ਧਰਤੀ ਤੇ ਜੀਵਨ ਸੰਭਵ ਨਹੀਂ ਹੋਏਗਾ। ਰੁੱਖ ਬੂਟੇ ਕੁਦਰਤ ਦੇ ਸਭ ਤੋਂ ਮਹੱਤਵਪੂਰਨ ਤੋਹਫ਼ਿਆਂ ਵਿੱਚੋਂ ਇੱਕ ਹਨ। ਇਹ ਮਨੁੱਖੀ ਜੀਵਨ ਅਤੇ ਧਰਤੀ ਦੇ ਬਚਾਅ ਨਾਲ ਡੂੰਘਾ ਜੁੜੇ ਹੋਏ ਹਨ। ਇਹਨਾਂ ਤੋਂ ਬਿਨਾਂ ਨਾ ਤਾਂ ਸਾਫ਼ ਹਵਾ ਹੋਏਗੀ, ਨਾ ਪਾਣੀ ਦਾ ਚੱਕਰ ਹੋਏਗਾ, ਨਾ ਜਾਨਵਰਾਂ ਲਈ ਭੋਜਨ ਅਤੇ ਨਾ ਹੀ ਮਨੁੱਖਾਂ ਲਈ ਜੀਵਨ। ਇਹ ਚੁੱਪ ਕਾਮੇ ਹਨ ਜੋ ਬਦਲੇ ਵਿੱਚ ਕੁਛ ਮੰਗੇ ਬਿਨਾਂ ਸਾਨੂੰ ਸਭ ਕੁਛ ਦਿੰਦੇ ਹਨ। ਇਹ ਸਭ ਤੋਂ ਪਹਿਲਾਂ ਅਤੇ ਸਭ ਤੋਂ ਮਹੱਤਵਪੂਰਨ ਕੰਮ ਕਰਦੇ ਹਨ ਆਕਸੀਜਨ ਦੇਣਾ। ਰੁੱਖ ਕਾਰਬਨ ਡਾਈਆਕਸਾਈਡ ਵੀ ਲੈਂਦੇ ਹਨ ਜੋ ਕਿ ਗਲੋਬਲ ਵਾਰਮਿੰਗ ਦਾ ਕਾਰਨ ਬਣਨ ਵਾਲੀਆਂ ਮੁੱਖ ਗੈਸਾਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ ਇਹ ਵਾਤਾਵਰਣ ਨੂੰ ਸਾਫ਼ ਕਰਦੇ ਹਨ। ਇਹ ਫੈਕਟਰੀਆਂ ਅਤੇ ਆਵਾਜਾਈ ਤੋਂ ਧੂੜ, ਧੂੰਆਂ ਅਤੇ ਨੁਕਸਾਨਦੇਹ ਗੈਸਾਂ ਨੂੰ ਰੋਕਦੇ ਹਨ। ਇਹ ਸ਼ੋਰ ਪ੍ਰਦੂਸ਼ਣ ਨੂੰ ਵੀ ਘਟਾਉਂਦੇ ਹਨ। ਇਹ ਰੁੱਖ ਬੂਟੇ ਸਾਨੂੰ ਭੋਜਨ ਵੀ ਦਿੰਦੇ ਹਨ। ਇਹ ਰੁੱਖ ਬੂਟੇ ਲੱਕੜ, ਕਾਗਜ਼, ਰਬੜ, ਗੂੰਦ ਅਤੇ ਤੇਲ ਪ੍ਰਦਾਨ ਕਰਦੇ ਹਨ। ਫਰਨੀਚਰ, ਘਰ, ਕਿਤਾਬਾਂ ਅਤੇ ਇੱਥੋਂ ਤੱਕ ਕਿ ਸੰਗੀਤਕ ਯੰਤਰ ਵੀ ਇਹਨਾਂ ਤੋਂ ਹੀ ਬਣਦੇ ਹਨ। ਦਰਖਤ ਮਿੱਟੀ ਦੀ ਰੱਖਿਆ ਕਰਦੇ ਹਨ। ਉਹਨਾਂ ਦੀਆਂ ਜੜ੍ਹਾਂ ਮਿੱਟੀ ਨੂੰ ਮਜ਼ਬੂਤੀ ਨਾਲ ਫੜਦੀਆਂ ਹਨ ਅਤੇ ਭਾਰੀ ਬਾਰਿਸ਼ ਦੌਰਾਨ ਇਸ ਨੂੰ ਧੋਣ ਤੋਂ ਰੋਕਦੀਆਂ ਹਨ। ਪਹਾੜੀ ਖੇਤਰਾਂ ਵਿੱਚ ਇਹ ਰੁੱਖ ਬੂਟੇ ਜ਼ਮੀਨ ਖਿਸਕਣ ਤੋਂ ਰੋਕਦੇ ਹਨ। ਉਹ ਬੱਦਲਾਂ ਨੂੰ ਆਕਰਸ਼ਿਤ ਕਰਕੇ ਅਤੇ ਬਾਰਿਸ਼ ਵਧਾ ਕੇ ਪਾਣੀ ਦੇ ਚੱਕਰ ਵਿੱਚ ਵੀ ਮਦਦ ਕਰਦੇ ਹਨ। ਉਹਨਾਂ ਦੀਆਂ ਜੜ੍ਹਾਂ ਪਾਣੀ ਨੂੰ ਜ਼ਮੀਨ ਦੇ ਹੇਠਾਂ ਡੂੰਘਾਈ ਤੱਕ ਜਾਣ ਦਿੰਦੀਆਂ ਹਨ, ਖੂਹਾਂ ਅਤੇ ਤਲਾਬਾਂ ਨੂੰ ਭਰਦੀਆਂ ਹਨ। ਇਹ ਰੁੱਖ ਬੂਟੇ ਪੰਛੀਆਂ, ਜਾਨਵਰਾਂ ਅਤੇ ਕੀੜਿਆਂ ਲਈ ਘਰ ਹਨ। ਇਹਨਾਂ ਦਾ ਵੀ ਭਾਵਨਾਤਮਕ ਮਹੱਤਵ ਹੁੰਦਾ ਹੈ। ਇਹਨਾਂ ਹੇਠ ਬੈਠਣਾ ਸਾਨੂੰ ਸ਼ਾਂਤ ਮਹਿਸੂਸ ਕਰਾਉਂਦਾ ਹੈ ਅਤੇ ਅੰਦਰ ਆਸਾਂਦੇ ਹਨ ਕਿ ਰੁੱਖ ਬੂਟੇ ਨੇੜੇ ਹੋਣ ਨਾਲ ਤਣਾਅ ਘਟਦਾ ਹੈ, ਯਾਦਦਾਸ਼ ਵਿੱਚ ਸੁਧਾਰ ਹੁੰਦਾ ਹੈ ਅਤੇ ਬੱਚਿਆਂ ਨੂੰ ਬਿਹਤਰ ਢੰਗ ਨਾਲ ਸਿੱਖਣ ਵਿੱਚ ਮਦਦ ਮਿਲਦੀ ਹੈ। ਸ਼ਹਿਰਾਂ ਵਿੱਚ ਤਾਂ ਇਹ ਗਰਮੀ ਨਾਲ ਲੜਦੇ ਹਨ। ਦੁੱਖ ਦੀ ਗੱਲ ਹੈ ਕਿ ਜੰਗਲਾਂ ਦੀ ਕਟਾਈ ਅਜੇ ਵੀ ਇੱਕ ਵੱਡੀ ਸਮੱਸਿਆ ਹੈ। ਸੜਕਾਂ, ਘਰਾਂ ਅਤੇ ਉਦਯੋਗਾਂ ਲਈ ਰੁੱਖ ਬੂਟੇ ਕੱਟਣਾ ਕੁਦਰਤ ਨੂੰ

0: ਨੁਕਸਾਨ ਪਹੁੰਚਾ ਰਿਹਾ ਹੈ। ਇਸ ਕਾਰਨ ਜਲਵਾਯੂ ਪਰਿਵਰਤਨ, ਹੜ੍ਹ ਅਤੇ ਸੋਕਾ ਵੱਧ ਰਿਹਾ ਹੈ। ਸਿੱਟੇ ਵਜੋਂ ਇਹ ਰੁੱਖ ਬੂਟੇ ਇੱਕ ਅਜਿਹਾ ਖਜ਼ਾਨਾ ਹਨ ਜੋ ਦਿੰਦੇ ਰਹਿੰਦੇ ਹਨ। ਰੁੱਖ ਬੂਟੇ ਧਰਤੀ ਤੇ ਜੀਵਨ ਦੀ ਰੀੜ ਦੀ ਹੱਡੀ ਹਨ। ਸੋ ਸਾਨੂੰ ਚਾਹੀਦਾ ਹੈ ਕਿ ਅੱਜ ਰੁੱਖ ਬੂਟਿਆਂ ਦੀ ਸੰਭਾਲ ਕਰਕੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਿਹਤਮੰਦ ਗ੍ਰਹਿ ਯਕੀਨੀ ਬਣਾਈਏ। ਤੇ ਆਓ ਹੁਣ ਸੁਣਦੇ ਹਾਂ ਇੱਕ ਵਾਰਤਾ ਜਿਸ ਦਾ ਵਿਸ਼ਾ ਏ ਮੱਧਕਾਲੀ ਪੰਜਾਬੀ ਵਾਰਤਕ ਦਾ ਸਰੂਪ ਤੇ ਵਾਰਤਾਕਾਰ ਨੇ ਡਾਕਟਰ ਮਨਜੀਤ ਸਿੰਘ।
1: ਵਾਰਤਕ ਪੰਜਾਬੀ ਸਾਹਿਤ ਦਾ ਇੱਕ ਮਹੱਤਵਪੂਰਨ ਸਾਹਿਤਕ ਰੂਪ ਹੈ। ਕਵਿਤਾ, ਨਾਵਲ, ਨਾਟਕ, ਕਹਾਣੀ ਤੇ ਵਾਰਤਕ ਪੰਜਾਬੀ ਸਾਹਿਤ ਦੇ ਮੂਲ ਪੰਜ ਸਾਹਿਤਕ ਰੂਪ ਮੰਨੇ ਜਾਂਦੇ ਹਨ। ਇਹਨਾਂ ਪੰਜੋਂ ਸਾਹਿਤਕ ਰੂਪਾਂ ਵਿੱਚੋਂ ਪੰਜਾਬੀ ਵਾਰਤਕ ਨੂੰ ਵਿਸ਼ੇਸ਼ ਮਹੱਤਵ ਹਾਸਿਲ ਹੈ। ਪੰਜਾਬੀ ਵਾਰਤਕ ਨੂੰ ਅੱਗੋਂ ਦੋ ਭਾਗਾਂ ਵਿੱਚ ਵੰਡ ਲਿਆ ਜਾਂਦਾ ਹੈ। ਇਹ ਭਾਗ ਹਨ ਮੱਧਕਾਲੀਨ ਪੰਜਾਬੀ ਵਾਰਤਕ ਅਤੇ ਦੂਸਰਾ ਨਵੀਨ ਜਾਂ ਵਰਤਮਾਨ ਪੰਜਾਬੀ ਵਾਰਤਕ। ਧਿਆਨ ਨਾਲ ਵੇਖਿਆਂ ਪਤਾ ਚੱਲਦਾ ਹੈ ਕਿ ਇਹਨਾਂ ਦੋਹਾਂ ਭਾਗਾਂ ਦੇ ਆਪੋ ਆਪਣੇ ਰੂਪਾਕਾਰ ਜਾਂ ਵਿਧਾਵਾਂ ਹਨ। ਹਿੰਦੀ ਸਾਹਿਤ ਵਿੱਚ ਅਸੀਂ ਵਿਧਾ ਸ਼ਬਦ ਵਰਤਦੇ ਹਾਂ, ਪਰ ਪੰਜਾਬੀ ਦੇ ਵਿੱਚ ਵੀ ਅੱਜ ਕੱਲ੍ਹ ਰੂਪਾਕਾਰ ਜਾਂ ਵਿਧਾਵਾਂ ਸ਼ਬਦ ਜਿਹੜਾ ਉਹ ਵਰਤਿਆ ਜਾਂਦਾ ਹੈ। ਅੰਗਰੇਜ਼ੀ ਭਾਸ਼ਾ ਦੇ ਪ੍ਰਚਲਿਤ ਤਕਨੀਕੀ ਸ਼ਬਦ ਯਾਨਰ ਲਈ ਹੀ ਰੂਪਾਕਾਰ ਜਾਂ ਵਿਧਾ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਕਵਿਤਾ, ਨਾਵਲ, ਨਾਟਕ, ਕਹਾਣੀ ਅਤੇ ਵਾਰਤਕ ਇਹਨਾਂ ਪੰਜੋਂ ਸਾਹਿਤਕ ਰੂਪਾਂ ਦੇ ਆਪੋ ਆਪਣੇ ਤੱਤ ਹਨ। ਇਹਨਾਂ ਸਾਹਿਤਕ ਰੂਪਾਂ ਦੇ ਕੁਝ ਤੱਤ ਤਾਂ ਸਮਾਨ ਹਨ, ਪਰ ਹਰ ਸਾਹਿਤਕ ਰੂਪ ਦਾ ਕੋਈ ਨਾ ਕੋਈ ਅਜਿਹਾ ਤੱਤ ਜਿਸ ਨਾਲ ਉਸ ਸਾਹਿਤਕ ਰੂਪਾਕਾਰ ਜਾਂ ਰੂਪ ਦੀ ਆਪਣੀ ਵੱਖਰੀ ਪਛਾਣ ਨਿਸ਼ਚਿਤ ਹੁੰਦੀ ਹੈ। ਜਿਵੇਂ ਕਿ ਡਿਸਕਰਸਿਵ ਲਾਜਿਕ ਵਾਰਤਕ ਦਾ ਪਛਾਣਯੋਗ ਤੱਤ ਮੰਨਿਆ ਜਾਂਦਾ ਹੈ। ਪਰ ਯਾਦ ਰਹੇ ਕਿ ਕੋਈ ਵੀ ਸਾਹਿਤਕ ਰੂਪ ਸ਼ੁੱਧ ਰੂਪ ਵਿੱਚ ਆਪਣੇ ਤੱਤਾਂ ਨਾਲ ਹੋਂਦ ਵਿੱਚ ਨਹੀਂ ਆਉਂਦਾ, ਸਗੋਂ ਇੱਕ ਸਾਹਿਤਕ ਰੂਪ ਦੇ ਤੱਤ ਦੂਜੇ ਸਾਹਿਤਕ ਰੂਪਾਂ ਦੇ ਵਿੱਚ ਅਕਸਰ ਰਲਦੇ ਮਿਲਦੇ ਰਹਿੰਦੇ ਹਨ। ਇਸ ਮਿਸ਼ਰਣ ਸਦਕਾ ਬਹੁਤੇ ਰੂਪਾਕਾਰ ਜਾਂ ਵਿਧਾਵਾਂ ਹੋਂਦ ਵਿੱਚ ਆਉਂਦੀਆਂ ਹਨ। ਜਿਵੇਂ ਕਿ ਪ੍ਰਗੀਤ, ਜਿਸ ਨੂੰ ਅੰਗਰੇਜ਼ੀ ਵਿੱਚ ਅਸੀਂ ਲਿਰਿਕ ਕਹਿੰਦੇ ਹਾਂ, ਮੂਲ ਰੂਪ ਵਿੱਚ ਕਵਿਤਾ ਦਾ ਰੂਪਾਕਾਰ ਹੈ, ਪਰ ਜਦੋਂ ਇਹ ਕਹਾਣੀ ਜਾਂ ਨਾਵਲ ਵਿੱਚ ਆ ਜਾਂਦਾ ਹੈ ਤਾਂ ਪ੍ਰਗੀਤਕ ਕਹਾਣੀ ਜਾਂ ਪ੍ਰਗੀਤਕ ਨਾਵਲ ਰੂਪਾਕਾਰ ਹੋਂਦ ਵਿੱਚ ਆਉਂਦਾ ਹੈ। ਠੀਕ ਇਸੇ ਤਰ੍ਹਾਂ ਕਾਵਨਾਟ ਜਾਂ ਨਾਟ ਕਾਵ ਅਤੇ ਜਾਂ ਫਿਰ ਬਿਰਤਾਂਤਕ ਕਾਵ ਆਦਿ ਰੂਪਾਕਾਰ ਹੋਂਦ ਵਿੱਚ ਆਉਂਦੇ ਹਨ। ਪਰ ਯਾਦ ਰਹੇ ਕਿ ਬਹੁਤੇ ਰੂਪਾਕਾਰ ਬਿਨਾਂ ਤੱਤਾਂ ਦੇ ਮਿਸ਼ਰਣ ਦੇ ਅਤੇ ਸਹਿਜੇ ਹੀ ਹੋਂਦ ਵਿੱਚ ਆ ਜਾਇਆ ਕਰਦੇ ਹਨ, ਭਾਵ ਇਹ ਦੂਜੀਆਂ ਭਾਸ਼ਾਵਾਂ ਦੇ ਸਾਹਿਤਕ ਰੂਪਾਕਾਰ ਹੁੰਦੇ ਹਨ ਜੋ ਪੰਜਾਬੀ ਦੇ ਵਿੱਚ ਵੀ ਵਰਤੇ ਜਾਂਦੇ ਹਨ। ਜਿੱਥੋਂ ਤੱਕ ਮੱਧਕਾਲ ਦਾ ਸੰਬੰਧ ਹੈ, ਇਹ ਇੱਕ ਅਰਥਵਾਚੀ ਸੰਕਲਪ ਵੀ ਹੈ ਅਤੇ ਕਾਲਵਾਚੀ ਸੰਕਲਪ ਵੀ। ਇਸ ਦਾ ਇੱਕ ਸਿਰਾ ਆਦਿ ਕਾਲ ਨਾਲ ਅਤੇ ਦੂਜਾ ਸਿਰਾ ਆਧੁਨਿਕ ਕਾਲ ਨਾਲ ਜੁੜਿਆ ਹੁੰਦਾ ਹੈ। ਮੱਧਕਾਲ ਇਸ ਤਰ੍ਹਾਂ ਮਨੁੱਖੀ ਸਭਿਅਤਾ ਦੇ ਸੰਦਰਭ ਵਿੱਚ ਇੱਕ ਵਿਸ਼ੇਸ਼ ਸੀਮਾ ਦਾ ਸਮਾਂ ਹੁੰਦਾ ਹੈ। ਹਰ ਦੇਸ਼ ਵਿੱਚ ਮੱਧਕਾਲ ਹੁੰਦਾ ਹੈ। ਇਹ ਗੱਲ ਵੱਖਰੀ ਹੈ ਕਿ ਹਰ ਦੇਸ਼ ਦੇ ਮੱਧਕਾਲ ਦਾ ਸਮਾਂ ਵੱਖਰਾ ਹੁੰਦਾ ਹੈ। ਇਸ ਦੀਆਂ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਮਿਤੀਆਂ ਨਿਸ਼ਚਿਤ ਕੀਤੀਆਂ ਜਾ ਸਕਦੀਆਂ ਹਨ। ਇਤਿਹਾਸ ਵਿੱਚ ਜਿਸ ਨੂੰ ਮੁਗਲ ਕਾਲ ਕਿਹਾ ਜਾਂਦਾ ਹੈ, ਉਸੇ ਨੂੰ ਹੀ ਸਾਹਿਤ ਵਿੱਚ ਮੱਧਕਾਲ ਦੀ ਸੰਗਿਆ ਦਿੱਤੀ ਜਾਂਦੀ ਹੈ। ਅਰਥਵਾਚੀ ਪਰਿਪੇਖ ਵਿੱਚ ਮੱਧਕਾਲੀਨਤਾ ਦਾ ਭਾਵ ਇੱਕ ਵਿਸ਼ੇਸ਼ ਪ੍ਰਕਾਰ ਦੀ ਬੌਧਿਕਤਾ, ਮਾਨਸਿਕਤਾ ਅਤੇ ਭਾਵੁਕਤਾ ਤੋਂ ਹੈ। ਰੱਬ ਕੇਂਦਰਿਤ ਸੋਚ, ਜਿਸ ਨੂੰ ਅਸੀਂ ਅੰਗਰੇਜ਼ੀ ਵਿੱਚ ਕਹਿੰਦੇ ਹਾਂ ਗਾਡ ਓਰੀਐਂਟਿਡ ਥਿੰਕਿੰਗ, ਇਸ ਵਿੱਚ ਪ੍ਰਧਾਨ ਹੁੰਦੀ ਹੈ। ਰਾਜਨੀਤਕ ਤੌਰ 'ਤੇ ਭਾਰਤ ਵਿੱਚ ਇਹ ਉਥਲ ਪੁਥਲ ਦਾ ਸਮਾਂ ਸੀ। ਨਤੀਜੇ ਵਜੋਂ ਸੱਭਿਆਚਾਰਕ ਤੌਰ 'ਤੇ ਨਿਰੰਤਰ ਤਬਦੀਲੀਆਂ ਵਾਪਰਦੀਆਂ ਨਜ਼ਰ ਆਉਂਦੀਆਂ ਹਨ। ਇਸ ਸਭ ਕੁਝ ਦੇ ਉਸ ਵਕਤ ਦੇ ਸਾਹਿਤ ਅਤੇ ਭਾਸ਼ਾ ਉੱਪਰ ਅਸਰ ਪੈਣੇ ਲਾਜ਼ਮੀ ਸਨ। ਜਿੱਥੋਂ ਤੱਕ ਮੱਧਕਾਲੀਨ ਪੰਜਾਬੀ ਵਾਰਤਕ ਦਾ ਸੰਬੰਧ ਹੈ, ਉਹ ਬਹੁਤ ਹੀ ਵਨਸਵੰਨੀ ਵੀ ਹੈ

ਦ੍ਰਿਸ਼ਟੀ ਸੰਪੰਨ ਵੀ ਅਤੇ ਰੋਚਕ ਵੀ। ਇਸ ਵਿੱਚ ਸਾਖੀ ਸਾਹਿਤ, ਜਨਮ ਸਾਖੀਆਂ, ਕਥਾ ਸਾਹਿਤ, ਬਚਨ, ਮਸਲੇ, ਪਰਚੀਆਂ, ਗੋਸ਼ਟਾਂ, ਪਰਮਾਰਥ, ਟੀਕੇ, ਸਾਰ ਆਦਿ ਵਾਰਤਕ ਰੂਪਾਕਾਰ ਸ਼ਾਮਿਲ ਹਨ। ਮਸਲਿਆਂ ਵਿੱਚ ਕਿਸੇ ਉਪਦੇਸ਼, ਸੰਕਲਪ, ਨੈਤਿਕ ਵਿਚਾਰ, ਅਕੀਦੇ ਅਤੇ ਧਾਰਨਾ ਦੀ ਵਿਆਖਿਆ ਕੀਤੀ ਗਈ ਹੁੰਦੀ ਹੈ, ਜਿਵੇਂ ਕਿ

ਸਭ ਤੋਂ ਮਹੱਤਵਪੂਰਨ ਰਚਨਾ ਮਸਲੇ ਸ਼ੇਖ ਫਰੀਦ ਇਹ ਹੈ ਜੋ ਪੁਰਾਤਨ ਰੂਪ ਵਿੱਚ ਵੀ ਇੱਕ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਮਿਲਦੀ ਹੈ। ਮਸਲਾ ਅਤੇ ਸੁਖਨ ਭਾਵੇਂ ਕਈ ਗੱਲਾਂ ਕਰਕੇ ਆਪਸੀ ਮੇਲ ਰੱਖਦੇ ਹਨ, ਪਰ ਦੋਹਾਂ ਰੂਪਾਕਾਰਾਂ ਦੀ ਪ੍ਰਕਿਰਤੀ ਵਿੱਚ ਕਾਫੀ ਅੰਤਰ ਹੈ। ਸੁਖਨ ਵਿੱਚ ਬਿਰਤਾਂਤਕ ਤੱਤ ਕਿਸੇ ਸੱਤ ਕਥਨ ਦੀ ਵਿਆਖਿਆ ਵਿੱਚ ਹੁੰਦਾ ਹੈ, ਪਰ ਮਸਲੇ ਵਿੱਚ ਕਿਸੇ ਪੀਰ ਪੈਗੰਬਰ ਜਾਂ ਮਹਾਂਪੁਰਖ ਦੇ ਸੱਤ ਕਥਨ ਦੇ ਬਿਰਤਾਂਤ ਦੁਆਰਾ ਕਿਸੇ ਸਿਧਾਂਤ ਦੀ ਵਿਆਖਿਆ ਕੀਤੀ ਜਾਂਦੀ ਹੈ। ਇਸ ਤਰ੍ਹਾਂ ਮਸਲੇ ਵਿੱਚ ਬਿਰਤਾਂਤਕ ਤੱਤ ਸਾਰੀ ਰਚਨਾ ਵਿੱਚ ਫੈਲਿਆ ਹੁੰਦਾ ਹੈ, ਪਰ ਸੁਖਨ ਵਿੱਚ ਇਹ ਤੱਤ ਕੇਵਲ ਸੰਕੇਤ ਮਾਤਰ ਹੀ ਹੁੰਦਾ ਹੈ ਅਤੇ ਇਸ ਨੂੰ ਪ੍ਰਾਥਮਿਕਤਾ ਪ੍ਰਾਪਤ ਨਹੀਂ ਹੁੰਦੀ। ਭਾਈ ਕਾਨ ਸਿੰਘ ਨਾਭਾ ਹੋਰਾਂ ਨੇ ਆਪਣੇ ਮਹਾਨ ਕੋਸ਼ ਵਿੱਚ ਇਹਨਾਂ ਰੂਪਾਕਾਰਾਂ ਦੇ ਗੁਣ ਲੱਛਣਾਂ ਬਾਰੇ ਕਾਫੀ ਵਿਸਥਾਰ ਸਹਿਤ ਵਿੱਚ ਚਰਚਾ ਕੀਤੀ ਹੈ। ਠੀਕ ਇਸੇ ਤਰ੍ਹਾਂ ਬਚਨ ਵੀ ਸੁਖਨ ਵਾਂਗ ਕਿਸੇ ਸੱਤ ਬਚਨ ਦੇ ਦੁਆਲੇ ਹੀ ਘੁੰਮਦੇ ਨਜ਼ਰ ਆਉਂਦੇ ਹਨ। ਇੱਕ ਐਸੀ ਕਥਾ ਹੁੰਦੀ ਹੈ ਜੋ ਕਿਸੇ ਸੱਤ ਬਚਨ ਦੇ ਦੁਆਲੇ ਹੀ ਘੁੰਮਦੀ ਹੈ। ਇਹਨਾਂ ਦੋਹਾਂ ਰੂਪਾਕਾਰਾਂ ਦੀ ਪ੍ਰਕਿਰਤੀ ਅਤੇ ਰੂਪ ਰਚਨਾ ਇੱਕੋ ਹੁੰਦੀ ਹੈ, ਪਰ ਦੋਹਾਂ ਵਿਚਕਾਰ ਮੂਲ ਅੰਤਰ ਧਰਮ ਮੂਲਕ ਹੈ। ਬਚਨ ਦਾ ਪੂਰਵ ਪੱਖ ਜਾਂ ਬੁਨਿਆਦੀ ਆਧਾਰ ਹਿੰਦੂਵਾਦੀ ਹੈ ਅਤੇ ਸੁਖਨ ਦਾ ਇਸਲਾਮੀ। ਮਸਲਨ ਕਿ ਜਿਹੜੇ ਬਚਨ ਹਨ ਉਹ ਵਧੇਰੇ ਕਰਕੇ ਹਿੰਦੂ ਧਰਮ ਨਾਲ ਸੰਬੰਧ ਰੱਖਦੇ ਹਨ ਅਤੇ ਸੁਖਨ ਇਸਲਾਮ ਦੇ ਨਾਲ। ਬਚਨਾਂ ਵਿੱਚ ਆਮ ਤੌਰ 'ਤੇ ਕਿਸੇ ਗੁਰੂ ਭਗਤ ਜਾਂ ਸਾਧੂ ਫਕੀਰ ਦੇ ਸੱਤ ਬਚਨਾਂ ਦੁਆਲੇ ਬਿਰਤਾਂਤ ਉਸਾਰਿਆ ਹੁੰਦਾ ਹੈ, ਪਰ ਸੁਖਨ ਵਿੱਚ ਕਿਸੇ ਪੀਰ ਫਕੀਰ ਜਾਂ ਇਸਲਾਮੀ ਪੁਰਾਣ ਪੁਰਸ਼ ਦੁਆਲੇ ਬਿਰਤਾਂਤ ਸਿਰਜਿਆ ਗਿਆ ਹੁੰਦਾ ਹੈ। ਬਚਨਾਂ ਦਾ ਇੱਕੋ ਇੱਕ ਸੰਕਲਨ ਬਚਨ ਗੋਬਿੰਦ ਲੋਕਾਂ ਦੇ ਹੱਥ ਲਿਖਤ ਰੂਪ ਵਿੱਚ ਮਿਲਦਾ ਹੈ। ਠੀਕ ਇਸੇ ਤਰ੍ਹਾਂ ਬਾਕੀ ਦੇ ਮੱਧਕਾਲੀਨ ਪੰਜਾਬੀ ਵਾਰਤਕ ਰੂਪਾਕਾਰਾਂ ਬਾਰੇ ਵੀ ਚਰਚਾ ਕੀਤੀ ਜਾ ਸਕਦੀ ਹੈ। ਮਸਲਨ ਟੀਕਾ ਪੰਜਾਬੀ ਵਾਰਤਕ ਦਾ ਅਜਿਹਾ ਰੂਪਾਕਾਰ ਹੈ ਜਿਸ ਵਿੱਚ ਕਿਸੇ ਸ਼ਾਸਤਰੀ ਜਟਿਲ ਸੂਖਮ ਭਾਵੀ ਰਹੱਸਮਈ ਅਤੇ ਉਤਕ੍ਰਿਸ਼ਟ ਰਚਨਾ ਦੇ ਅਰਥ ਬੋਧ ਨੂੰ ਜਾਣੂ ਕਰਵਾਇਆ ਗਿਆ ਹੁੰਦਾ ਹੈ, ਜਿਵੇਂ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਜਪਜੀ ਬਾਣੀ ਦੇ ਹੁਣ ਤੱਕ 150 ਤੋਂ ਵੱਧ ਟੀਕੇ ਸਾਡੇ ਸਾਹਮਣੇ ਹਨ। ਸੋ ਪੰਜਾਬੀ ਵਿੱਚ ਟੀਕਾ ਪਰੰਪਰਾ ਬਹੁਤ ਪੁਰਾਣੀ ਹੈ। ਇਸ ਸੰਬੰਧ ਵਿੱਚ ਇਹ ਕਹਿਣਾ ਵੀ ਦਰੁਸਤ ਹੈ ਕਿ ਪੰਜਾਬੀ ਟੀਕਾਕਾਰੀ ਟੀਕਾ ਵਿਆਖਿਆ ਭਾਸ਼ ਅਤੇ ਪਰਮਾਰਥ ਦਾ ਮਿਲਿਆ ਜੁਲਿਆ ਰੂਪ ਹੈ। ਪੰਜਾਬੀ ਵਿੱਚ ਟੀਕੇ ਲਿਖਣ ਦੀ ਪ੍ਰੇਰਣਾ ਗੁਰਬਾਣੀ ਦੇ ਆਮ ਪਾਠਕ ਨੂੰ ਬੋਧ ਕਰਵਾਉਣ ਦੀ ਬਿਰਤੀ ਵਿੱਚੋਂ ਪੈਦਾ ਹੋਈ ਮੰਨੀ ਜਾਂਦੀ ਹੈ। ਇਸੇ ਤਰੀਕੇ ਨਾਲ ਗੋਸ਼ਟ ਬਾਰੇ ਵੀ ਗੱਲ ਕੀਤੀ ਜਾ ਸਕਦੀ ਹੈ। ਗੋਸ਼ਟ ਪਹਿਲਾਂ ਪਹਿਲ ਇਹ ਸ਼ਬਦ ਗਊਆਂ ਦੇ ਠਹਿਰਣ ਦੀ ਥਾਂ ਲਈ ਵਰਤਿਆ ਜਾਂਦਾ ਸੀ, ਪਰ ਸਮੇਂ ਦੇ ਬੀਤਣ ਨਾਲ ਇਸ ਸ਼ਬਦ ਦੀ ਵਰਤੋਂ ਇਕੱਠਿਆਂ ਮਿਲ ਕੇ ਬੈਠੇ ਹੋਏ ਲੋਕਾਂ ਵਿਚਲੀ ਗੱਲਬਾਤ ਵਾਰਤਾਲਾਪ ਜਾਂ ਵਿਚਾਰ ਚਰਚਾ ਲਈ ਹੋਣ ਲੱਗ ਪਈ। ਇਸ ਵਿਚਾਰ ਚਰਚਾ ਦੇ ਲਿਖਤੀ ਰੂਪ ਨੂੰ ਗੋਸ਼ਟੀ ਕਿਹਾ ਜਾਣ ਲੱਗ ਪਿਆ। ਅੱਜ ਕੱਲ੍ਹ ਸਾਹਿਤਕ ਸੈਮੀਨਾਰਾਂ ਨੂੰ ਵੀ ਗੋਸ਼ਟੀ ਕਿਹਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਣੀ ਸਿੱਧ ਗੋਸ਼ਟ ਨਾਲ ਇਸ ਪਰੰਪਰਾ ਦਾ ਜਨਮ ਹੋਇਆ ਮੰਨਿਆ ਜਾਂਦਾ ਹੈ। ਇਸ ਬਾਣੀ ਵਿੱਚ ਗੁਰੂ ਸਾਹਿਬ ਨੇ ਆਪਣੇ ਸਿਧਾਂਤ ਯੋਗ ਮਤ ਦੀ ਤੁਲਨਾ ਵਿੱਚ ਪੇਸ਼ ਕੀਤੇ ਹਨ। ਇਉਂ ਸਿੱਧ ਗੋਸ਼ਟ ਬੇਸਿਕਲੀ ਮੂਲ ਰੂਪ ਵਿੱਚ ਇੱਕ ਕਾਵਬੱਧ ਰੂਪ ਹੈ, ਪਰ ਵਾਰਤਕ ਵਿੱਚ ਵੀ ਗੋਸ਼ਟਾਂ ਲਿਖਣ ਦੀ ਲੰਮੀ ਪਰੰਪਰਾ ਸਾਡੇ ਸਾਹਮਣੇ ਹੈ, ਜਿਵੇਂ ਕਿ ਗੋਸ਼ਟ ਫਕੀਰ ਦੀ, ਗੋਸ਼ਟ ਮਾਰਫਤ ਦੀ। ਜ਼ਿਕਰਯੋਗ ਹੈ ਕਿ ਮਿਹਰਬਾਨ ਵਾਲੀ ਜਨਮ ਸਾਖੀ ਹੈ ਹੀ ਗੋਸ਼ਟਾਂ ਦਾ ਸੰਗ੍ਰਹਿ ਹੈ। ਠੀਕ ਇਸੇ ਤਰ੍ਹਾਂ ਪਰਚੀਆਂ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਜਾ ਸਕਦਾ ਹੈ। ਅਸਲ ਵਿੱਚ ਪਰਚੀ ਸ਼ਬਦ ਪਰਿਚੈ ਦਾ ਤਦਭਵ ਰੂਪ ਹੈ। ਇੱਕ ਵਿਚਾਰ ਅਨੁਸਾਰ ਸਾਖੀਆਂ ਦਾ ਨਾਂ ਪਰਚੀਆਂ ਸ਼ਾਇਦ ਇਸ ਲਈ ਪਿਆ ਹੋਵੇਗਾ ਕਿਉਂਕਿ ਇਹ ਕਿਸੇ ਖਾਸ ਅਤੇ ਮਹਾਨ ਵਿਅਕਤੀ ਦੇ ਜੀਵਨ ਸੰਬੰਧੀ ਪਰਿਚੈ ਜਾਂ ਜਾਣਕਾਰੀ ਦਿੰਦੀਆਂ ਹਨ। ਪੰਜਾਬੀ ਵਿੱਚ ਪਰਚੀਆਂ ਸੇਵਾਦਾਸ, ਪਰਚੀ ਭਾਈ ਕਨਈਆ, ਪਰਚੀਆਂ ਸਾਖੀਆਂ ਅੱਡਣ ਸ਼ਾਹ ਪ੍ਰਸਿੱਧ ਹਨ। ਠੀਕ ਇਸੇ ਤਰ੍ਹਾਂ ਕਥਾ ਸ਼ਬਦ ਦਾ ਵੀ ਅਰਥ ਪੇਸ਼ ਕੀਤਾ ਜਾ ਸਕਦਾ ਹੈ। ਕਥਾ ਸ਼ਬਦ ਦਾ ਅਰਥ ਕਹਾਣੀ

ਸਾਉਣ ਮਹੀਨਾ ਕਿੜਮਿਨ ਕਿੜਮਿਨ। ਹੁਣੇ ਅਸੀਂ ਇਹ ਗੀਤ ਹੰਸਰਾਜ ਹੰਸ ਦੀ ਆਵਾਜ਼ ਵਿੱਚ ਸੁਣ ਰਹੇ ਸੀ ਤੇ ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਸੁਣਦੇ ਹਾਂ ਗੀਤ ਪਿਆਰ ਭਰੇ ਖਤ ਤੇਰੇ ਮੇਰੇ ਕੀ ਲੱਗਦੇ ਨੇ। ਇਸ ਗੀਤ ਨੂੰ ਸੁਣਦੇ ਹਾਂ ਹੰਸਰਾਜ ਹੰਸ ਦੀ ਆਵਾਜ਼ ਵਿੱਚ।

ਹੁਣੇ ਅਸੀਂ ਹੰਸਰਾਜ ਹੰਸ ਦੀ ਆਵਾਜ਼ ਵਿੱਚ ਇਹ ਗੀਤ ਸੁਣ ਰਹੇ ਸੀ। ਸੋ ਇਸੀ ਪ੍ਰੋਗਰਾਮ ਇੱਕ ਆਵਾਜ਼ ਕਲਾਕਾਰ ਸੀ ਹੰਸਰਾਜ ਹੰਸ। ਇਸ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਖਤਮ ਹੁੰਦਾ ਹੈ। ਹੁਣ ਇੰਦਰਪ੍ਰੀਤ ਕੌਰ ਨੂੰ ਇਜਾਜ਼ਤ ਦਿਓ।

0: ਉਹਨਾਂ ਲਈ ਉਪਜੀਵਿਕਾ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਉਹਨਾਂ ਅੱਗੇ ਕਿਹਾ ਕਿ ਪੰਚਾਇਤਾਂ ਨੂੰ ਜ਼ਮੀਨੀ ਪੱਧਰ ਤੇ ਸ਼ਾਸਨ ਨੂੰ ਹੋਰ ਮਜ਼ਬੂਤ ਕਰਨ ਅਤੇ ਦਿਹਾਤੀ ਭਾਈਚਾਰਿਆਂ ਨੂੰ ਵੀ ਮਜ਼ਬੂਤ ਬਣਾਉਣ ਲਈ ਕਾਫੀ ਮਾਲੀ ਸਹਾਇਤਾ ਮਿਲਦੀ ਰਹੇਗੀ। ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਦਿਹਾਤੀ ਉਪਜੀਵਿਕਾ ਮਿਸ਼ਨ ਤਹਿਤ 10 ਕਰੋੜ ਤੋਂ ਵੱਧ ਔਰਤਾਂ ਨੂੰ ਸਵੈ ਸਹਾਇਤਾ ਸਮੂਹਾਂ ਨਾਲ ਜੋੜਿਆ ਗਿਐ, ਜਿਸ ਨਾਲ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਅਤੇ ਦਿਹਾਤੀ ਉਦਮਸ਼ੀਲਤਾ ਨੂੰ ਮਜ਼ਬੂਤ ਬਣਾਇਆ ਜਾ ਸਕੇ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਏ ਕਿ ਉਹ ਕੈਲਾਸ਼ ਮਾਨਸਰੋਵਰ ਯਾਤਰਾ ਉਦੋਂ ਤੱਕ ਸ਼ੁਰੂ ਨਾ ਕਰਨ ਜਦੋਂ ਤੱਕ ਉਨ੍ਹਾਂ ਨੂੰ ਆਪਣੀ ਯਾਤਰਾ ਲਈ ਲੋੜੀਂਦੇ ਸਾਰੇ ਦਸਤਾਵੇਜ਼ ਪ੍ਰਾਪਤ ਨਾ ਹੋ ਜਾਣ। ਮੰਤਰਾਲੇ ਨੇ ਇਹ ਸਲਾਹ ਉਨ੍ਹਾਂ ਭਾਰਤੀ ਨਾਗਰਿਕਾਂ ਦੀਆਂ ਸਹਾਇਤਾ ਦੀਆਂ ਬੇਨਤੀਆਂ ਤੋਂ ਬਾਅਦ ਜਾਰੀ ਕੀਤੀ ਏ ਜੋ ਨਿੱਜੀ ਟੂਰ ਆਪਰੇਟਰਾਂ ਰਾਹੀਂ ਚੀਨ ਲਈ ਲੋੜੀਂਦੇ ਪ੍ਰਵੇਸ਼ ਪਰਮਿਟ ਅਤੇ ਬਿਨਾਂ ਵੀਜ਼ਾ ਤੋਂ ਨੇਪਾਲ ਵਿਚ ਫਸ ਗਏ ਨੇ। ਮੰਤਰਾਲੇ ਨੇ ਕਿਹਾ ਕਿ ਵੈਧ ਦਸਤਾਵੇਜ਼ਾਂ ਦੇ ਬਿਨਾਂ ਜਾਂ ਲੋੜੀਂਦੇ ਦਸਤਾਵੇਜ਼ਾਂ ਦੇ ਮਿਲਣ ਦੀ ਉਮੀਦ ਵਿਚ ਯਾਤਰਾ ਸ਼ੁਰੂ ਕਰਨ ਨਾਲ ਸ਼ਰਧਾਲੂਆਂ ਦੇ ਫਸਣ ਦੀ ਸੰਭਾਵਨਾ ਵੱਧ ਜਾਂਦੀ ਏ। ਮੰਤਰਾਲੇ ਨੇ ਸ਼ਰਧਾਲੂਆਂ ਨੂੰ ਇਹ ਵੀ ਸਲਾਹ ਦਿੱਤੀ ਏ ਕਿ ਉਹ ਯਾਤਰਾ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦਾ ਟੂਰ ਆਪਰੇਟਰ ਰਜਿਸਟਰਡ ਅਤੇ ਅਧਿਕਾਰਤ ਜਾਂ ਨਹੀਂ। ਆਪਰੇਸ਼ਨ ਅਮਿਸਤਾਦ ਤਹਿਤ ਭੇਜੀ ਗਈ ਭਾਰਤੀ ਸਹਾਇਤਾ ਵੈਨੇਜ਼ੁਏਲਾ ਪਹੁੰਚ ਗਈ ਏ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਭਰੋਸਾ ਪ੍ਰਗਟ ਕੀਤਾ ਹੈ ਕਿ ਫੀਲਡ ਹਸਪਤਾਲ ਯੂਨਿਟ, ਰਾਹਤ ਸਪਲਾਈ, ਦਵਾਈ ਤੇ ਡਾਕਟਰੀ ਉਪਕਰਨ ਭੂਚਾਲ ਤੋਂ ਬਾਅਦ ਵੈਨੇਜ਼ੁਏਲਾ ਵਿਚ ਚੱਲ ਰਹੇ ਰਾਹਤ ਯਤਨਾਂ ਨੂੰ ਮਜ਼ਬੂਤੀ ਦੇਣਗੇ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੈਡੀਕਲ ਉਪਕਰਨ ਨੇਮ 2017 ਵਿਚ ਸੋਧਾਂ ਦੀ ਤਜਵੀਜ਼ ਰੱਖੀ ਏ। ਇਸ ਦਾ ਉਦੇਸ਼ ਮੈਡੀਕਲ ਉਪਕਰਨ ਨਿਰਮਾਣ ਲਾਇਸੈਂਸ ਜਾਰੀ ਕਰਨ ਵਿਚ ਤੇਜ਼ੀ ਲਿਆਉਣਾ ਅਤੇ ਪ੍ਰਕਿਰਿਆ ਨੂੰ ਸਰਲ ਬਣਾਉਣਾ ਏ। ਤਜਵੀਜ਼ ਮੁਤਾਬਿਕ ਲਾਇਸੈਂਸ ਜਾਰੀ ਕਰਨ ਦੀ ਸਮਾਂ ਸੀਮਾ ਘਟਾਈ ਜਾਏਗੀ, ਜਦੋਂ ਕਿ ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਨਾਲ ਸਮਝੌਤਾ ਨਹੀਂ ਕੀਤਾ ਜਾਏਗਾ। ਮੰਤਰਾਲੇ ਨੇ ਇਸ ਸਬੰਧ ਵਿਚ ਇਕ ਖਰੜਾ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਵਿਚ ਸਾਰੇ ਹਿੱਸੇਦਾਰਾਂ ਤੋਂ ਸੁਝਾਅ ਅਤੇ ਟਿੱਪਣੀਆਂ ਮੰਗੀਆਂ ਗਈਆਂ ਨੇ। ਇਹ ਸੋਧਾਂ ਕਾਰੋਬਾਰ ਕਰਨ ਵਿਚ ਆਸਾਨੀ ਨੂੰ ਵਧਾਉਣਗੀਆਂ ਅਤੇ ਦੇਸ਼ ਵਿਚ ਗੁਣਵੱਤਾ ਵਾਲੇ ਮੈਡੀਕਲ ਉਪਕਰਨਾਂ ਦੀ ਸਮੇਂ ਸਿਰ ਉਪਲਬਧਤਾ ਨੂੰ ਯਕੀਨੀ ਬਣਾਉਣਗੀਆਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਪੀ ਵੀ ਨਰਸਿਮਹਾ ਰਾਓ ਨੂੰ ਉਨ੍ਹਾਂ ਦੀ ਜਨਮ ਵਰੇਗੰਢ ਤੇ ਸ਼ਰਧਾਂਜਲੀ ਭੇਟ ਕੀਤੀ ਏ। ਇਕ ਸੋਸ਼ਲ ਮੀਡੀਆ ਸੰਦੇਸ਼ ਵਿਚ ਲੱਗਿਆ ਕਿ ਸ੍ਰੀ ਰਾਓ ਨੇ ਇਕ ਅਹਿਮ ਸਮੇਂ ਦੌਰਾਨ ਭਾਰਤ ਦੀ ਤਰੱਕੀ ਵਿਚ ਅਨਮੋਲ ਯੋਗਦਾਨ ਪਾਇਆ। ਖੇਡਾਂ ਵਿਚ ਔਰਤਾਂ ਦੇ ICC 2020 ਕ੍ਰਿਕਟ ਵਿਸ਼ਵ ਕੱਪ ਵਿਚ ਅੱਜ ਲੰਡਨ ਚ ਗਰੁੱਪ ਏ ਦੇ ਆਪਣੇ ਆਖਰੀ ਮੈਚ ਵਿਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਏਗਾ। ਮਰਦਾਂ ਦੇ ਕ੍ਰਿਕਟ ਵਿਚ ਭਾਰਤ ਤੇ ਆਇਰਲੈਂਡ ਦਰਮਿਆਨ ਦੋ ਮੈਚਾਂ ਦੀ ਲੜੀ ਦਾ ਦੂਜਾ ਤੇ ਆਖਰੀ 2020 ਅੰਤਰਰਾਸ਼ਟਰੀ ਮੈਚ ਅੱਜ ਬੈਲਫਾਸਟ ਵਿਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 6 ਵਜੇ ਸ਼ੁਰੂ ਹੋਣਾ ਹੈ। ਸ਼ੁੱਕਰਵਾਰ ਨੂੰ ਪਹਿਲੇ T20 ਮੈਚ ਵਿਚ ਭਾਰਤ ਉਤੇ 34 ਦੌੜਾਂ ਦੀ ਜਿੱਤ ਦਰਜ ਕਰਨ ਤੋਂ ਬਾਅਦ ਆਇਰਲੈਂਡ ਲੜੀ ਵਿਚ 1-0 ਨਾਲ ਅੱਗੇ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿਚ ਭਾਰਤ ਦੇ ਮੇਡ ਇਨ ਇੰਡੀਆ C-295 ਜਹਾਜ਼ ਦੀ ਪਹਿਲੀ ਉਡਾਣ ਪੂਰੀ ਹੋਣ ਨਾਲ ਹਵਾਬਾਜ਼ੀ ਖੇਤਰ ਵਿਚ ਵੱਡੀ ਸਫਲਤਾ ਹਾਸਲ ਕਰਨ ਤੇ ਮਾਣ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਸੇਸ਼ਲਸ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਾਇਨੀ ਵਿਚਕਾਰ ਸੇਸ਼ਲਸ ਵਿਚ ਦਵੱਲੀ ਗੱਲਬਾਤ ਜਾਰੀ ਏ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ 2047 ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿਚ ਪਿੰਡਾਂ ਦੀ ਕੇਂਦਰੀ ਭੂਮਿਕਾ ਤੇ ਜ਼ੋਰ ਦਿੱਤਾ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਮੈਡੀਕਲ ਉਪਕਰਨ ਨੇਮ 2017 ਵਿਚ ਸੋਧਾਂ ਦੀ ਤਜਵੀਜ਼ ਰੱਖੀ ਏ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
1: ਆਦਾਬ, ਇਹ ਆਕਾਸ਼ਵਾਣੀ ਹੈ, ਖਬਰੋਂ ਕੇ ਸਾਥ ਮੈਂ ਕਲੀਮ ਅਹਿਮਦ। ਵਜ਼ੀਰ-ਏ-ਆਜ਼ਮ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਅੰਦਰੂਨੇ ਮੁਲਕ ਦਿਫਾਈ ਸਾਮਾਨ ਕੀ ਤਿਆਰੀ ਪਰ ਤਵੱਜੋ ਮਰਕੂਜ਼ ਕਰਤੇ ਹੋਏ ਸਮੁੰਦਰ ਸੇ ਲੇਕਰ ਆਸਮਾਨ ਤੱਕ ਤੇਜ਼ੀ ਕੇ ਸਾਥ ਮਹਿਫੂਜ਼ ਔਰ ਖੁਦਕਫੀਲ ਬਣਤਾ ਜਾ ਰਹਾ ਹੈ। ਵਜ਼ੀਰ-ਏ-ਆਜ਼ਮ ਨੇ ਮੁਲਕ ਮੇਂ ਹੀ ਤਿਆਰ ਕੀਏ ਗਏ ਹਵਾਈ ਜਹਾਜ਼ C-295 ਕੀ ਪਹਿਲੀ ਪਰਵਾਜ਼ ਮੁਕੰਮਲ ਹੋਣੇ ਕੋ ਉਜਾਗਰ ਕੀਆ। ਆਕਾਸ਼ਵਾਣੀ ਪਰ ਮਨ ਕੀ ਬਾਤ ਪ੍ਰੋਗਰਾਮ ਮੇਂ ਜਨਾਬ ਮੋਦੀ ਨੇ ਕੁਛ ਵਕਤ ਕੇ ਲੀਏ ਸੋਨਾ ਖਰੀਦਨੇ ਔਰ ਗੈਰ ਮੁਲਕੀ ਸਫ਼ਰ ਕਰਨੇ ਸੇ ਗੁਰੇਜ਼ ਕਰਨੇ ਨੀਸ ਕਾਰ ਪੂਲਿੰਗ ਕੋ ਫਰੋਗ ਦੇਨੇ ਕੀ ਆਪਣੀ ਹਾਲੀਆ ਅਪੀਲ ਕੇ ਸਿਲਸਿਲੇ ਮੇਂ ਸਰਗਰਮੀ ਕੇ ਸਾਥ ਹਿਮਾਇਤ ਕਰਨੇ ਪਰ ਮੁਲਕ ਕੇ ਸ਼ਹਿਰੀਓਂ ਕੇ ਤਈ ਤਸ਼ੱਕੁਰ ਕਾ ਇਜ਼ਹਾਰ ਕੀਆ। ਵਿਕਟੋਰੀਆ ਮੇਂ ਵਜ਼ੀਰ-ਏ-ਆਜ਼ਮ ਨਰੇਂਦਰ ਮੋਦੀ ਨੇ ਸੇਸ਼ੇਲਜ਼ ਕੇ ਸਦਰ ਪੈਟ੍ਰਿਕ ਹਰਮੀਨੀ ਕੇ ਸਾਥ ਦੋ ਤਰਫਾ ਬਾਤਚੀਤ ਕੀ ਹੈ ਤਾਂ ਕਿ ਬਾਹਮੀ ਇਸ਼ਤਰਾਕ ਕਾ ਜਾਇਜ਼ਾ ਲਿਆ ਜਾ ਸਕੇ। ਸਰਕਾਰ ਨੇ ਭਾਰਤੀ ਸ਼ਹਿਰੀਓਂ ਸੇ ਕਿਹਾ ਹੈ ਕਿ ਵੋ ਸਫ਼ਰ ਸੇ ਮੁਤਾਲਿਕ ਜ਼ਰੂਰੀ ਦਸਤਾਵੇਜ਼ਾਤ ਕੇ ਬਗੈਰ ਕੈਲਾਸ਼ ਮਾਨਸਰੋਵਰ ਯਾਤਰਾ ਪਰ ਨਾ ਜਾਏ। مغربی ایشیا میں سیکیورٹی کی صورتحال بگڑ گئی ہے. امریکہ اور ایران کی افواج نے